ਕਰਾਇਆ ਔਰ ਔਰ ਆ ਜਾਈਏ ਪਾਕਿਆ ਕਰ ਲੈ ਲਾਲ ਪ੍ਰੋਜੈਕਟ ਕਰ ਗੋਪਾਲ ਭਾਈ ਹਮਾਰੇ ਘਰ ਕਾਲ ਪਾਕਾ।